0: देरा ओ देरा आया करे की ओ ये दा टेरा
1: ओ ये अम्मा जो भी कोई काम नहीं आई आंदी ए थी दादी जो साधने नहीं है दादा नहीं है थी
0: कतवा निकल गया वे प्यागा प्यागा दे गया ठंडी दा
1: सह करदा बड़े काम शहर करने का उदा
0: सारा जो गई दा
1: हाँ सहरा जो गौदा तुहां जो मशीन लेओने
0: कदे इस मीन लियानी वो पहले ही नहीं मिंजो गई का
1: हाँ वॉशिंग मशीन लियानी तुहां जो कपड़े धोने वाली
0: कदे मशीन लियानी वो कदे ही दसी तै
1: कपड़े धोने वाली तुहां जो भी धोई देंगी तिस दे अंदर बैठी आना ना तुहां गोल गोल गोल चक्कर लेने और एकदम फ्रेश निकलनी अम्मा दी ताजा
0: ना तो पहले तिग्यो इन आई लेंगी आऊं है
2: कौन आवे बड़ा रौला पाजदा वो चिंटू कौन आ
1: ओ दादाजी मैं आ करे आंदी अम्मा जी
2: अच्छा अच्छा तो हांदी अम्मा है
1: हां तो मेरी यही तुहांदी थोड़ नहीं
2: ओ भाई बड़की आई दी ओ बड़की है राम राम
0: राम राम तेरा राम राम एक जो खडेरी दा वे बाहर दरवाजे ची ते आंदे जांदे जो
2: है ये हांदा हौसला हांदा पहरेदार आए
1: मैं पहरेदार नहीं है मैं सूबेदार मेजर
2: ओहो मोया मेरी वर्दी तो थोड़ी आवादी हले सुबेदार मेजर ए बड़की सवेरे सवेरे आज इत खरा रुख करी लिया
0: ओ मुगा चली दी थे बाजार खा मैं बोले देरा ने मिली लेंदी है शांति कुती हुए बड़े दिन होए मिली दी क्या
2: हाँ बड़े दिन हो यो भाई देखो शांति भी इथी आई ए अंदर ही उनी है भी लग रही काम कार करने
0: हाँ ना आया था खरा
2: अने मैं तो खरा शांति ये सददा मैं रुक जरा करे ना बैठ बैठ
0: यो देरा ये दरवाजे पर खडेरी दा ना ते चौकीदार बड़ा बिगड़ी है दमूगा
2: अच्छा
0: बाइक का इया सटी कर दा दड़वा दा बहिया हुआ साए ले यादा
2: कने देखो ए
0: मुगा एक दिन टियाले पर ही सही है दा था परांखा
2: है टियाले पर क्या क्या मतलब
1: ओ दादाजी मैं नहीं था ये झूठ बोला रे दादी जी मैं नहीं था से।
2: ओ देखो बड़की कोई और ही तनी पछाणी लिया
0: ओ बदलो ना ट्याले हेठ पौना था मुगा मासे पकड़िया मैं सोठ गया ने सोठी भी पजी ए जाली मेरी
2: आहा तो क्या सब सपोर्ट ही लाई तेरी थी जो
0: साई लाना पौनी थी मुगा
1: दादाजी पार लिया दा अब्बू था मैं नहीं था
0: ओ ना ओ डब्बू डब्बू कोई नहीं था ए था वे
2: आओए चिंटू ये क्या सुनने मिला ना मिंजो सवेरे सवेरे
1: मैं
2: तेरे कान पट्टी ने हाथ दे देने
0: क्या रोला पिए बार
1: दादी बार ना मिंजे
2: देखो भाई देखो बड़की आएगी जी हाँ जो याद करा दी है भी आएगी
3: बड़की तेनु चरण बंदना
0: राजी रह बो राजी रह
3: पर मैनु तो गुस्सा पहले चढ़िया है मेरे बच्चे दी सवेरे सवेरे तुसी दोनों जने चुगली करी जांदे मेरा बच्चा इतना शरीफ है सारा दिन घर बैठा पढ़ता रहंदा
0: कुछ
3: नी बोलना सारी रात पढ़ता मान लो टियाले नींद आ भी गई पढ़ाई दे कारण आई क्योंकि सारी रात पढ़िया था उथे जरा लेटिया होना इन नींद आ गई
2: बड़की देख एड़ा भी हुई सकदा
0: आ पढ़ाई गया दी निंदर नहीं तां जे मैं लकाया ना ता बजार यहां हाय लग्या वे गलाना कोई कुछ गलाओ कोई कुछ गलाओ
2: ओ बड़की ए सुन मेरी गल देख हुन शांति बोला दी ना पे सारी सारी रात अंदर कुंडी लाई ने पढ़दा रहंदा तो दिने चली आओ तो बेचारे आजकल मौसम भी देख के ठंडी ठंडी आवा बैठी गया होना सही गया होना निंदर पाई गई होनी इया
3: था यार मेरे पोते ने कुछ बोलिया था
1: ओ अम्मा जी तुम्हें जो क्या पता दादाजी मैं अंदर रिसर्च करता रिसर्च
2: शांति देख गल पतेरी बड़की जे गला दी तो कुछ देखा यहाँ दे कान ने जरा इया हल्के आखे ठीक
3: तुसी दोनों पुराने जमाने दे बंदे हो अजकल मोबाइल ते भी पढ़ाई हुंदी है तुहानू पता नहीं सता नहीं एवी बिना मतलब तो मेरे पोते दे मगर पे
1: हां मेरी मॉडर्न दादी शाबाश
2: ओ भाई जे फोन ना परी पढ़ाई हो आदी ता कापियां कने पेंसिलां जो का जो देंदे खर्चा फेरी
0: हां वो काल जा जो का जो जा देती थी जो
2: है कदी नवे झोले खरीदी ले आ दे फेरी कापियां पेंसिलां किताबां सै का जो खरीदा दे जे फोन ना दे हो आदी पढ़ाई पर चल कोई नहीं बड़की भी गलाई ली यहां दी गल भी सुनना भाई यहां दा फर्ज आ कने ओण मैं ना इस पर नजर रखनी
3: बड़े आए तुसी मेरे चिंटू ते नजर रखण वाले गल सुनो मेरी गल सुन लो एक बाहर दी गल्लां च नहीं आना लोकी कई कुछ पटकांदे ਆਪਣੇ ਦਿਮਾਗ ਨਾਲ ਕੰਮ ਲੈਣਾ ਹੁੰਦਾ। ਆਪਣੇ ਪੋਤੇ ਵੱਲ ਦੇਖਦੇ ਨੀ ਕਿੱਡਾ ਸ਼ਰੀਫ ਹੈ ਇਹ।
1: ਦਾਦੀ ਦਾਦੇ ਕੇ ਦਿਮਾਗ ਤਾਂ ਹੈ ਨੀ, ਕੁੜੀ ਤੇ ਇਹਨਾਂ ਦੇ ਕੰਮ ਲੈਣਾ ਦਿਮਾਗ ਤੇ।
0: ਅਵੇ ਦੇਖ ਕਦੇ ਅਵੇ ਸੋਪ ਤੱਕ ਲਾ ਦਾ ਕੜੇ ਦਾਦੂ ਕੋ ਨਾ ਇਹ ਤੇ।
1: ਮੈਂ ਅੰਮਾ ਵੀ ਦਿਖੂਦੀ ਇਹ ਗੋਲ ਗੱਪੇ ਖਾ ਰਹੀ ਸੀ ਉਤੀ, ਤਾਂ ਹੀ ਮੇਰੀ ਚੁਗਲੀਆਂ ਕਰਾ ਦੀ।
0: ਮੈਡੀਕਲ ਸਟਾਰਾ ਜੋ ਦਵਾ ਲਿਆਣੀ ਮੈਂ ਜਾਣ ਆਉਣਾ, ਕਹਿੰਦਾ ਇਹਦੀਆਂ ਕਰਤੂਤਾਂ ਦਾ ਟਾਈਮਾਂ ਦਾ ਆਪੇ ਪਤਾ ਲੱਗੀ ਆਣਾ ਤੂੰ ਜੋ ਜਾਣਾ ਦਿਆ।
1: ਤੁਹਾਡੀ ਕਰਤੂਤਾਂ ਦਾ ਵੀ ਲੱਗਣਾ ਪਤਾ ਮੈਂ ਦੱਸਦਾ ਜਾਈ ਨੇ। ਵੱਡੀ ਆਈ ਇੱਥੇ ਅੰਮਾ,
0: ਬੜਾ ਭਾਰੀ ਵਿਗੜੀ ਦਾ ਬੋਏ ਮੁੰਡੋ, ਬੜਾ ਵਿਗੜੀ ਦਾ ਕਿਆ ਗਾਤਾ ਕਿਆ ਖਟਣਾ ਇਸ।
2: ਉਹ ਬਟਕੀਏ ਚਲੀ ਜਾਣਾ, ਬੈਠਣਾ ਨਹੀਂ ਆ, ਕੋ ਚਾਹ ਪਾਣੀ ਸਵੇਰੇ ਭਰਾਉਣੀ ਬਣੀ ਨੇ ਆਇਰੀ, ਕੋ ਕੁਛ ਨਹੀਂ ਕਰਨਾ ਹੈਣਾ।
0: ਬਥੇਰਾ ਪਿਆਈ ਤੇ ਤੇਰੀਆਂ ਸ਼ਾਂਤੀਆਂ ਪਾਣੀ, ਮੈਂ ਨਹੀਂ ਪੀਣਾ ਹੁਣ ਪਾਣੀ, ਮੈਂ ਘਰਾਂ ਜੋ ਜਾਣਾ।
2: ਉਹ ਬਟਕੀ ਪਤਾ ਤਾਂ ਆਈਆ, ਸ਼ਾਂਤੀ ਏ, ਇਹ ਅਸ਼ਾਂਤੀ ਥੋੜੀ ਨੀ।
3: ਬੜਕੀ
2: ਵੀ ਠੀਕ ਕਰੀਗੀ ਨਾ, ਹੁਣ ਆਹੇ ਤਾਂ ਖੈਰ ਇਹਦਾ ਤਾਂ ਮੰਨਦੇ ਹੀ ਹੈ ਨਾ ਬਈ, ਦੇਖਾ ਆਪਣੇ ਨਜ਼ਰਾਂ ਪਰ, ਆਪਣੇ ਕੰਨਾਂ ਪਰ, ਆਪਣੀਆਂ ਅੱਖੀਂ ਪਰ ਵਿਸ਼ਵਾਸ ਕਰਨਾ। ਔਰ ਇਹ ਵੀ ਠੀਕ ਆ ਬਈ ਬਾਹਰ ਨੇ ਗੱਲ ਨਾ ਜ਼ਿਆਦਾ ਨਹੀਂ ਆਉਣਾ, ਲੇਕਿਨ ਫਿਰ ਵੀ ਕਈ ਵਾਰੀ ਬਾਹਰ ਵਾਲੇ ਠੀਕ ਵੀ ਗਲਾਂਦੇ
3: ਨਹੀਂ। ਇਹ ਗੱਲ ਤਾਂ ਤੁਸੀਂ ਠੀਕ ਬੋਲਦੇ ਪਏ, ਮੈਨੂੰ ਵੀ ਲੱਗਦਾ ਹੈ ਕਿ ਥੋੜ੍ਹਾ ਜਿਹਾ ਤਾਂ ਕੰਟਰੋਲ ਕਰਨ ਦੀ ਜ਼ਰੂਰਤ ਹੈ, ਪਰ ਗੱਲ ਇੱਦਾਂ ਨਾ ਦੂਸਰੇ ਦੇ ਸਾਹਮਣੇ ਆਪਣੇ ਬੱਚੇ ਦੀ ਬੇਇੱਜ਼ਤੀ ਨਹੀਂ ਕਰੀ ਦੀ ਹੁੰਦੀ। ਹਾਂ ਨਾਲੇ ਮੈਂ ਦੇਖਿਆ ਥੋੜ੍ਹਾ ਚੁੱਪ ਚੁੱਪ ਰਹਿੰਦਾ, ਸਾਰਾ ਦਿਨ ਕਮਰੇ 'ਚ ਬੜਿਆ ਰਹਿੰਦਾ, ਥੋੜ੍ਹਾ ਤੁਸੀਂ ਧਿਆਨ ਰੱਖੋ, ਨਾਲੇ ਇੱਦਾਂ ਦੂਸਰੇ ਸਾਹਮਣੇ ਕੁਛ ਨਹੀਂ ਬੋਲਣਾ।
2: ਬਈ ਚੱਲ ਗੱਲ ਤਾਂ ਠੀਕ ਕੀਤੀ, ਇਸਦਾ ਤਾਂ ਮੈਂ ਧਿਆਨ ਰੱਖੀ ਲੈਂਗਾ, ਪਰ ਇਹ ਆ ਬਈ ਥੋੜ੍ਹਾ ਜਿਹਾ ਆਪਣਾ ਵੀ ਰੱਖਣੇ ਪਾਉਣਾ। ਹੈ ਦੇਖ ਸੰਜਾ ਦਾ ਟਾਈਮ ਹੋਆ ਦਾ, ਤਾਂ ਇਹੜਾ ਕਰ ਤੂੰ ਆਗ ਬਾਲ ਜਰਾ ਕਰਨਾ, ਕਨੇ ਕੁਛ ਤਿਆਰੀ ਕਰੀ ਲੈ।
3: ਕਾਹਦੀ ਤਿਆਰੀ ਕਰਨੀ ਹੈ?
2: ਉਹ ਭਾਈ ਇੱਕ ਛੋਟਾ ਜਿਹਾ ਗਲਾਸ ਤਾਂ ਦੇ, ਇੱਕ ਤਾਂ ਇਹ ਜ਼ੁਕਾਮ ਵੀ ਲਗਾ ਦਾ ਭਾਈ, ਕਨੇ ਥੋੜ੍ਹੇ ਜਿਹੇ ਕਾਜੂ ਦੇ ਦੇ ਤੁਹਾਂ ਤੇ।
1: ਦਾਦਾ ਜੀ ਮੈਂ ਗਰਮ ਪਾਣੀ ਲਿਆਉ ਤੁਹਾਂ ਜੋ।
2: ਹੈ ਇਹ ਕੁੱਤੀ ਸੋਹਣਾ ਦਾ ਕਨੇ ਦੇਖਾ ਦਾ, ਚੱਲ ਭਰਾ ਉਹ ਆਪੂ ਚੀਆਂ ਗਲਾਇਆ ਦੇ, ਚੱਲ ਥੋੜ੍ਹਾ ਮਾਂ ਭਾਰਤ ਚੱਲੀ ਰਹਾ ਸਵੇਰੇ ਨਾ, ਚੱਲ ਉੱਥੇ ਪੜ੍ਹਨੇ ਬੈਠ।
1: ਹਾਂ ਤਾਂ ਮੈਂ ਤੁਹਾਡੀ ਸੇਵਾ ਹੀ ਤਾਂ ਕਰਾਂ ਦਾ, ਪੁੱਛਾ ਦਾ ਤੈ
2: ਬੜੀ ਸਲਾਹ ਹੀ ਨਹੀਂ ਦੇ, ਆਪਣੀ ਚੌਂਚ ਨਹੀਂ ਮਾਰ ਵੀ ਚੇਥੀ, ਗਰਮ ਕਰੀ ਦੂੰ ਗਰਮ ਪਾਣੀ ਲਈ ਆਉਂ, ਮੈਂ ਗਰਮ ਕਰੀ ਦੇਣਾ ਤੇ ਜਾ ਉੱਥੇ ਪੜ੍ਹ ਜਾ ਨੇ ਅੰਦਰ ਖਾ ਜਾ।
1: ਮੈਂ ਚੱਲਿਆ
3: ਜਾ ਚਿੰਟੂ ਬੱਚਾ, ਤੂੰ ਪੜ੍ਹਨ ਬੈਠ, ਤੇਰੇ ਪੜ੍ਹਨੇ ਦਾ ਟਾਈਮ ਹੈ।
1: ਹਾਂ ਥੈਂਕ ਯੂ ਦਾਦੀ।
2: ਹਾਂ ਤਾਂ ਬਈ ਲਿਆਈ ਗਲਾਸ ਲਿਆਈ,
3: ਕਿਆ ਕਰਨਾ ਤੁਸੀਂ ਗਲਾਸ?
2: ਉਹ ਸੇ ਬਾਅਦ ਚ ਦੱਸਦਾ, ਮੈਂ ਥੋੜੇ ਕਾਜੂ ਵੀ ਦੇ ਦੇ ਪਰੇ ਖਾਤੇ।
3: ਅੱਛਾ ਚਿੱਤਰ ਵੀ ਲਿਆਵਾਂ ਨਾਲ?
2: ਓਹੋ ਬਈ ਸਮਝਦੇ ਨਹੀਂ ਉਹ, ਅੱਜ ਕੱਲ੍ਹ ਆਰੇ ਫਿਰ ਬੋਲਦੇ ਆ ਪੁਰਾਣੇ ਜ਼ਮਾਨੇ ਰੇ।
3: ਬੱਚਿਆਂ ਨੂੰ ਤਾਂ ਤੁਸੀਂ ਬੋਲਦੇ ਹੋ ਕਿ ਬਈ ਬੱਚਿਆਂ ਦਾ ਧਿਆਨ ਰੱਖਣਾ, ਤੁਹਾਡਾ ਧਿਆਨ ਕੌਣ ਰੱਖੂਗਾ? ਦੇਖੋ ਪੋਤਾ ਜਵਾਨ ਹੋਇਆ, ਉਹ ਦੇਖਦਾ ਰਹਿੰਦਾ ਤੁਸੀਂ ਕਿਆ ਕਰਦੇ ਹੋ ਕਿਆ ਨਹੀਂ।
1: ਹਾਂ ਮੈਂ ਹੁਣ ਵੀ ਦੇਖਾ ਦਾ, ਇਹ ਚਲੂਦਾ ਕੰਮ ਇੱਥੇ ਲਗਾ ਦਾ ਮੈਨੂੰ ਪਤਾ। ਇਹ ਕਿਆ ਹੈ ਦਾਦਾ ਜੀ, ਇਹ ਕਿਆ ਹੈ ਰੰਗੀਨ ਜਿਹਾ?
2: ਓਏ ਕੁਛ ਨਹੀਂ ਆ, ਓਏ ਵੀ ਉਹ ਬਣਾਏ ਰਾ ਕਾੜਾ।
1: ਕਾੜਾ ਤਾਂ ਮੈਂ ਵੀ ਪੀਣਾ ਕਾੜਾ ਅੱਜ, ਮਿੰਜੋ ਵੀ ਦੇ
3: ਪਲਾ ਦਿਓ ਹੁਣ, ਆਪਣੀਆਂ ਕਰਤੂਤਾਂ ਤਾਂ ਦੇਖਣੀਆਂ ਨਹੀਂ।
2: ਇਹ ਤਾਂ ਬੁਰਾ ਕੰਮ ਆ, ਓਏ ਸੱਟਾ ਬਰਾਂ ਨੇ ਪਤਾ ਨਹੀਂ ਕਿੰਨੀਆਂ ਨਹੀਂ ਬਣੀ ਮੇਰੀ। ਇੱਕ ਮਿੰਟ ਰੋਕ, ਇੱਕ ਮਿੰਟ ਜਰਾ ਪਰਾਂ ਹਾਓ
1: ਨਹੀਂ ਮੈਂ ਪੀਣਾ।
2: ਓ ਨਹੀਂ ਓ ਮੋਇਆ ਰੁਕੀ ਜਾ,
1: ਦਾਦਾ ਜੀ ਮੈਂ ਵੀ ਪੀਣਾ ਇਹ ਕਾੜਾ ਦੇ ਮਿੰਜੋ। ਅੱਗ ਲੱਗੂਦੀ ਥੀ ਓਏ, ਹਾਏ
2: ਹਾਏ ਓਏ,
1: ਇੰਜੋ ਨਹੀਂ ਦਿੱਤਿਆ ਕਾੜਾ ਓਏ,
2: ਤੀਜੋ ਤਾਂ ਮੈਂ ਦਿੰਦਾ ਕਾੜਾ, ਹੁਣ ਰੁਕ ਜਰਾ ਕਰ ਦੇ ਪੜਨੇ ਭੇਜਿਆ ਕਨੇ
3: ਚਾਹੀਦਾ।
2: ਉਹ ਸ਼ਾਂਤੀ ਗੱਲ ਸੁਣ, ਪਰਸਾ ਤੇ ਲੈ ਲੈ, ਪਤਾ ਨੀ ਕਿਤਨੇ ਲੈ ਲੈਣੇ ਇਸ ਆਪੂ ਦੇ ਇਹਦੇ ਪੈਸੇ।
3: ਅੱਛਾ ਕਨੇ ਤੁਹਾਨੂੰ ਜ਼ਿਆਦਾ ਚਿੰਤਾ, ਮੈਂ ਤੁਹਾਡੇ ਪੈਸੇ ਨਹੀਂ ਦੇਣ ਲੱਗੀ, ਮੈਂ ਆਪਣੇ ਜਿਹੜੇ ਜੋੜੇ ਹੋਏ ਉਹਦੇ ਚੋਂ ਦੇਣੇ।
1: ਕੰਜੂਸ ਦਾਦਾ,
2: ਉਹ ਰੁਕਾ ਹੋਇਆ ਮੇਰੇ ਤੇ ਵੀ ਮੰਗੇ ਨੇ ਪੈਨਾਂ ਜੋ ਲੈ ਆਵਾ 10 ਰੁਪਈਏ, ਇਹ ਪੈਨ ਲੈ ਲਿਆ
1: 10 ਰੁਪਏ, ਤੁਸੀਂ 10 ਮੇਰੇ ਤੇ ਲਿਆ ਨਾ, ਤੁਸੀਂ ਆਪੂ ਲੈ ਆਇਓ ਪੈਨ 20 ਰੁਪਈਏ ਦਾ।
2: ਆਹੋ 20 10 ਵਾਲਾ ਵੀ ਤੇੜਾ ਹੀ ਲਿਖਦਾ,
1: ਮੀਨਜੋ 50 ਰੁਪਏ ਦਾ ਚਾਹੀਦਾ ਵਧੀਆ ਆਉਂਦਾ, ਇੱਕ ਅੱਗੇ ਜੇ ਐਨ ਲਿਖਾਈ ਆਉਂਦੀ ਰਿਸ਼ਤੇ
3: ਜਿੰਨੇ ਮੰਗਦਾ ਦਿਓ,
1: 50 ਰੁਪਏ
3: ਦਾ ਪੋਤਾ ਅਗਲਾ।
1: ਹਾਂ ਮੈਂ ਵੀ ਫਿਰ ਸੂਬੇਦਾਰ ਮੇਜਰ ਤਾਂ ਹੀ
3: ਬਣਨਾ, ਪੈਸੇ ਕੱਢ ਕੇ।
2: ਅੱਛਾ ਠੀਕ ਆ, ਤਾਂ ਇਹ ਸੁਣ, ਇਹ ਲੈ 50 ਰੁਪਈਏ, ਕਨੇ ਇਸ ਪੈਨ ਲਿਆਇਆ ਕਨੇ ਤਿਸ ਪਰ ਸੂਬੇਦਾਰਾ ਦਾ ਪੋਤਾ ਲਿਖਾ ਇਹਨੇ ਵੀ ਲਿਆਇਆ।
1: ਉਹ ਦਾਦੀ ਇਹ ਤਾਂ ਪਰਸ ਵੀ ਕੱਢੀ ਲੈਂਦਾ, 500 ਕੱਢੀ ਲੈਂਦਾ ਅੱਜ ਤਾਂ ਭਾਈ, ਪਾਰਟੀ ਕਰਨੀ ਮੈਂ ਮਜ਼ਾ ਆਈ ਹੈ। ਚਲੋ ਚਲੋ ਚਲੋ ਚਲੋ ਚਲੋ ਤਾਂ ਚੱਲਿਆ ਦਾਦੀ ਜੀ, ਮੈਂ ਬਾਏ, ਮੈਂ ਲਿਆਉਂਦਾ।
3: ਠੀਕ ਹੈ,
1: ਸਮੋਸਾ ਤਾਂ ਨਹੀਂ ਖਾਣਾ ਤੂੰ?
2: ਨਹੀਂ ਮੈਂ ਨਹੀਂ ਖਾਣਾ ਨਾ ਨਾ ਕੁਛ ਨਹੀਂ ਕਰਨਾ ਕੋਈ ਸਮੋਸੇ ਨਹੀਂ ਤੂੰ ਆਪਣਾ ਪੈਨ ਲੈ ਕਾਪੀਆਂ ਲੈ ਕਹਿੰਦੇ ਪੜ੍ਹਾਈ ਕਰ ਕਹਿੰਦੇ ਪੇਪਰ ਆਵਾ ਤੇ ਹੁਣ ਪਾਸ ਹੋਣਾ ਅੱਛੇ ਨੰਬਰਾਂ ਨੇ ਕਹਿੰਦੇ ਆਏ ਨੇ ਮੈਨੂੰ ਜੋ ਦੱਸਿਆ ਵੀ ਪਏ ਇਹ ਮੈਂ ਕਾਪ
1: मजा आ गया दिया जरा एक इंजेक्शन दिया सिरिंज दिया मिंजो और ये दवाई भी दिया ए, ए, ए।
0: ओ, क्या हुआ चेंट होगा
1: खंग
0: खुंग कुछ नहीं ते गयो कने दुकानदार कैसे बेचा दा तू इना आने जो तेरी मिंगो कंप्लेन पुलसा च करना पौने हुन कने ई कहे सुवेदार है मन नहीं आंदा कने है जे शांति ना सता मन दी नहीं कने दे सोठी ग्यारवा खा उड़ तू जरा
4: आए और जो आए ओ पेट तोड़ी थी ओए आज ता मार गया ओए मर गया
0: पेट के मैं तेरी लत्ता भी तोड़ नहीं
1: ओए मणके अलग होएगे नच्चा दे मणके एक एक

0: ਆਉਂਦਾ ਜਾਂ ਹੈ ਦਬੋ ਜਾਂਦਾ ਫੇਰੀ।
1: ਉਹ ਮੁੱਗਾ ਅਚਾਨਕ ਕੁਛ ਨਹੀਂ ਹੁੰਦਾ, ਦਿਖਣਾ ਚਾਹੀਦਾ ਆਪਣੇ ਆਣੇ ਪਰ ਨਜ਼ਰ ਰੱਖਣਾ ਚਾਹੀਦੀ, ਔਲੇ ਔਲੇ ਵਿਗੜਦੇ ਆਣੇ ਇਕਦਮ ਨਹੀਂ ਵਿਗੜਦੇ।
2: ਨਹੀਂ ਬੜਕੀ ਮੈਂ ਵੀ ਤੁਹਾਨੂੰ ਦੱਸਾਂ, ਤੁਸੀਂ ਬੋਲਣਾ ਮੇਰੇ ਦਿਓਰ ਦੀਆਂ ਚੁਗਲੀਆਂ ਲਾਉਂਦੀ ਹੈ, ਇਹ ਹਰ ਵੇਲੇ ਉਹਨੂੰ ਖਾਣ ਹੀ ਪੈਂਦੇ, ਹਰ ਵੇਲੇ ਗੁੱਸੇ। ਤੇਰੇ ਨੰਬਰ ਨਹੀਂ ਆਇਆ ਜ਼ਿਆਦਾ ਤਾਂ ਤੂੰ ਦੇਖੀ, ਤੂੰ ਫਸਟ ਨਹੀਂ ਆਇਆ ਤਾਂ ਤੂੰ ਦੇਖੀ, ਤਾਂ ਕਰਕੇ ਮੈਨੂੰ ਲੱਗਦਾ ਇਹ ਤਾਂ ਇਹਦੇ 'ਤੇ ਤਾਂ ਹੀ ਇਹ ਡਰ ਹਾਵੀ ਹੋ ਗਿਆ।
3: ਦਾਦੀ ਮੈਨੂੰ ਥਿੜਕਦੇ ਅੰਮਾ ਜੀ, ਮੈਂ ਕਿਆ ਕਰੂੰ ਹੁਣ, ਕੁੱਤੀ ਜਾਊਂ ਮੈਂ ਪੈ ਜਾਣਾ।
1: ਦਾਦੀ ਕੁੱਤੀ ਥਿੜਕਦੀ ਤੀ ਕਿਉਂ, ਦਾਦੀ ਤਾਂ ਬੜੇ ਪਿਆਰਾਂ ਨੇ ਰੱਖਦੀ, ਪਰ ਮੁੰਗਾ ਪਿਆਰਾ ਦਾ ਗਲ ਤਾਂ ਫਾਇਦਾ ਮੈਂ ਨਹੀਂ ਲੈਣਾ। ਕਾਪ ਗਿਓ 50 ਰੁਪਏ ਲੈਣ ਹੈ ਤੂੰ 500 ਲੈ ਗਿਆ ਕੱਢੀ ਨੇ।
0: ਹਾਂ ਪੈਨ ਜੋ ਲੈ ਰਹੇ 50 ਰੁਪਏ, ਫਿਰ ਬੋਲੇ ਉੱਪਰ ਲਿਖਾਏ ਨਹੀਂ ਲਿਆਉਣਾ ਮੈਂ,
1: ਤਿੱਥੀ ਪਈ ਰਹਿ ਦੇ ਲੰਮੇ, ਪਤਾ ਨੀ ਕਿਆ ਕਿਆ ਖਾ ਦੇ ਪੀਆ ਦੇ ਤਿੱਤ ਜਾਏ ਨੇ। ਇਹਨਾਂ ਮੁੰਡੂਆ ਤਾਂ ਮੁੰਗਾ ਬੇੜਾ ਗਰਕ ਕਰ ਦੇਣਾ ਹੈ, ਨਾ ਖਾ ਦਿਖਾ ਦੇ ਆਹਦਾ ਅਗਲਾ ਭਵਿਸ਼ ਆਇਆ, ਇਹਨਾਂ ਦੇਸ਼ ਚਲਾਣਾ ਇਹਨਾਂ ਕਿਆ ਦੇਸ਼ ਚਲਾਣਾ ਜੇ ਬੀੜਾ ਹੇਠ ਪਈ ਦੇ ਪੀ ਨੇ ਕੋਈ ਨਸ਼ਿਆਂ ਕਰੀ ਨੇ।
2: ਨਹੀਂ ਚਲੋ ਹੁਣ ਜਿਹੜਾ ਹੋ ਗਿਆ ਸੋ ਹੋ ਗਿਆ ਨਾ, ਇਹਦੇ ਵਾਸਤੇ ਹੁਣ ਸਾਨੂੰ ਵੱਡਿਆਂ ਨੂੰ ਸਮਝਦਾਰੀ ਨਾਲ ਕੰਮ ਲੈਣਾ ਪੈਣਾ, ਦੋਸਤਾਂ ਦੀ ਤਰ੍ਹਾਂ ਬੱਚਿਆਂ ਨਾਲ ਗੱਲ ਕਰਨੀ, ਸਾਰੀ ਗੱਲ, ਕੋਈ ਫਾਇਦਾ ਹੋਵੇ ਕੋਈ ਨੁਕਸਾਨ ਹੋਵੇ, ਕੋਈ ਖਰੀ ਗੱਲ ਹੋਵੇ ਕੋਈ ਬੁਰੀ ਗੱਲ ਹੋਵੇ, ਬੱਚੇ ਨਾਲ ਸ਼ੇਅਰ ਵੀ ਕਰਨੀ ਔਰ ਬੱਚੇ 'ਤੇ ਪੁੱਛਣੀ ਵੀ। ਫਿਰ ਜੇ ਉਹ ਕੋਈ ਗੱਲ ਦੱਸਦਾ ਤਾਂ ਉਹਦੇ ਪਰ ਗੁੱਸਾ ਨਹੀਂ ਕਰਨਾ, ਸੋਚਣਾ ਕਿ ਇਹ ਕਿੱਦਾਂ ਹੋਇਆ, ਤਾਂ ਫਿਰ ਪਿਆਰ ਨਾਲ ਜੇ ਬੱਚੇ ਨਾਲ ਗੱਲ ਕਰੋਗੇ ਤਾਂ ਹੀ ਬੱਚੇ ਠੀਕ ਰਹਿਣੇ ਆ। ਔਰ ਚਿੰਟੂ ਹੁਣ ਤੂੰ ਕਸਮ ਖਾ ਲੈ ਸਾਡੇ ਪਿਆਰ ਦਾ, ਤੂੰ ਨਜਾਇਜ਼ ਫਾਇਦਾ ਨਾ ਉਠਾ ਬੱਚਾ, ਤੈਨੂੰ ਪੜ੍ਹਨੇ ਵਾਸਤੇ ਅਸੀਂ ਸਭ ਕੁਛ ਦਿੰਦੇ ਹਾਂ, ਇਹਦਾ ਇਹ ਮਤਲਬ ਨਹੀਂ ਹੈ ਕਿ ਤੂੰ ਗਲਤ ਸੰਗਤ 'ਚ ਪੈ। ਮੈਂ ਤੈਨੂੰ ਕੋਈ ਮੁਸ਼ਕਿਲ ਹੈ ਕੋਈ ਤੈਨੂੰ ਪ੍ਰੋਬਲਮ ਹੈ ਤੂੰ ਮੇਰੇ ਨਾਲ ਦੱਸ, ਮੇਰੇ ਨਾਲ ਨਹੀਂ ਆਪਣੇ ਦਾਦੇ ਨਾਲ ਦੱਸ, ਅਸੀਂ ਸਾਰੇ ਤੇਰੇ ਨਾਲ ਹਾਂ।
0: ਹਾਂ ਬਾਈ ਸ਼ਾਂਤੀ, ਗੱਲ ਤਾਂ ਤੈਂ ਵੀ ਠੀਕ ਕਰਾ ਦੀ, ਬੜਕੀ ਵੀ ਠੀਕ ਕਰਾ ਦੀ, ਪਰ ਮੇਰਾ ਦਿਲ ਨਹੀਂ ਮੰਨਾ ਦਾ, ਮੈਂ ਫੌਜੀ ਕਾਨੂੰਨਾਂ ਨੇ ਸਿੱਧਾ ਕਰਨਾ ਹੈ।
1: ਸੋ ਠੀਕ ਆ ਦੇ, ਤੇਰਾ ਦਿਲ ਆਉ ਮਨਾਈ ਲੈਂਦੀ ਆਉ, ਜਾਣਦੀ ਤੂੰ ਕਿੰਨਾ ਮੰਨਣਾ, ਦੇਖ
2: ਇਹ ਵੀ ਨਹੀਂ ਮੰਨਦੇ।
0: ਖਾ ਓਏ ਖਾ, ਕਿਆ ਬੋਲਿਆ, ਕਸਮ ਖਾਣੀ ਖਾ ਦੀ ਹਾਂ, ਜੋ ਕਸਮਾਂ ਜੋ ਖਾ
3: ਮਾਰਾ ਵੀਰ,
0: ਓ ਇਸ ਬਾਜੇ ਬੰਦ ਕਰ, ਨਹੀਂ ਤਾਂ ਮੈਂ ਫੇਰ ਸੁਧਾਰੀ ਤਰਾ।
1: ਓਏ ਤੇਰਾ ਤੂੰ ਸੁਧਰੀਆ, ਪਹਿਲੇ ਤਾਂ ਸੁਧਰਗਾ ਕਿ ਨਹੀਂ, ਤੂੰ ਹੀ ਨਹੀਂ ਸੁਧਰਨਾ ਪੂਰੀ ਉਮਰ, ਪਿਆਰਾ ਨਾ ਸਮਝਾ।
2: ਸ਼ਾਮ ਦੇ ਟਾਈਮ ਆ ਕੇ ਦੇਖਿਓ, ਪਹਿਲੇ ਆਪਣੇ ਦਿਓਰ ਨੂੰ ਦੇਖਿਓ ਨਾ, ਫੇਰ ਇਹਨੂੰ ਮੁੰਡੇ ਨੂੰ ਦੇਖਿਓ ਬਾਅਦ ਚ।
1: ਇਹ ਤਾਂ ਮੈਂ ਖਰਾ ਦਿਖਣਾ ਹੁਣ, ਕਹਿੰਦੇ ਦੇਖੋ ਮੁੰਡੂਆ ਦਿਆ ਦਾਏ ਮਨ ਲਾਏ ਨੇ ਪੜ੍ਹਨਾ, ਕੋਈ ਸਮੱਸਿਆ ਤਕਲੀਫ ਹੋ ਤਾਂ ਹੈ ਘਰੇ ਦੱਸਣੀ ਬੱਚਾ, ਇਹਨੇ ਇਤਨਾ ਕਿਰਪਾਲੀ ਦਾ ਇਤਨੀਆਂ ਖਰਚਿਆਂ ਕਰਾ ਦੇ ਤੀਗਿਓ, ਪਰ ਆਪੀ ਘਰ ਵਾਲੇ ਮੁੱਗਾ ਮੁਸ਼ਕਲਾਂ 'ਚ ਰਹਿੰਦੇ, ਰੋਟੀ ਨਹੀਂ ਖਾਣੀ, ਪਰ ਫਿਰ ਵੀ ਬੱਚਿਆਂ ਪਰ ਪੈਸਾ ਲਾ ਦੇ, ਕਹਿੰਦੇ ਬੱਚੇ ਗਾਂ ਆਈਆਂ ਗੁਆ ਦੇ ਹੈ, ਕਹਿੰਦੇ ਮਰਨ ਦੀਆਂ ਧਮਕੀਆਂ ਨਹੀਂ ਦੇਣੀਆਂ ਪੁੱਤਰਾ, ਮਾਂ ਬੁੜਿਆਂ ਦੇ ਕਾਲ ਜੇ ਇਤਨੇ ਇਤਨੇ ਹੁੰਦੇ ਜੀ ਆਣੇ ਦੇ ਆ ਕਾਰਨ ਤਾਂ ਹੈ, ਤਿਨਾਂ ਦੇ ਬਾਰੇ 'ਚ ਸੋਚਣਾ, ਤਿਨਾਂ ਖਾ ਦੇਖਣਾ।
0: ਬਈ ਬੜਕੀ ਗੱਲ ਠੀਕ ਕਰਾ ਦੀ, ਹੁਣ ਮੈਂ ਬੜਾ ਲੰਬਾ ਜਿਹਾ ਸਾਹ ਲੈਨੇ, ਹੁਣ ਲੱਗਿਆ ਮੈਂ ਸੋਚਣੇ
1: ਤੂੰ ਵੀ ਸੁਧਰਦਾ ਬੱਚਾ।
0: ਨਹੀਂ ਨਹੀਂ ਨਹੀਂ ਨਹੀਂ ਬਾਈ, ਦੇਖਾ ਮੈਂ ਹੁਣ ਹੁਣ ਸੁਧਰੀ ਆ ਮੈਂ ਵੀ, ਇਹ ਆ ਵੀ ਹੁਣ ਮੈਂ ਅੰਦਰ ਜਾਲੀ ਇਸ ਜਾਣਾ ਨਾ, ਇਹ ਕੁੰਡੀਆਂ ਲਾਏ ਨੇ ਜੇ ਪੜ੍ਹਦਾ, ਹੁਣ ਮਿੰਜੋ ਸ਼ੱਕ ਹੋਇਆ ਇਸ ਪਰ, ਹੁਣ ਮੈਂ ਆਪਣੀ ਈ ਕੱਖ ਛੁਡਵਾਏ ਨੇ, ਇਸੇ ਕਮਰੇ ਅੰਦਰ ਹੀ ਲਾ ਦੇਣੀ, ਇਸ ਪਰ ਨਜ਼ਰ ਰੱਖਣੇ ਜੋ।
1: ਹਾਂ ਕਹਿੰਦੇ ਕੋਈ ਬਾਹਰ ਤੇ ਵੱਡਾ ਇਹਨੇ ਗਲਾਓ ਪੇ ਤੁਹਾਡਾ ਬੱਚਾ ਗਲਤੀ ਕਰਾ ਦਾ ਤਾਂ ਇਸ ਪਰ ਵੀ ਮੁੱਗਾ ਅਮਲ ਕਰਨਾ।
0: ਉਹ ਬੜਕੀ ਐਸਾ ਗੱਲਾਂ ਤਾਂ ਮੈਂ ਸ਼ਾਂਤੀਆ ਵੀ ਗਲਾ ਦਾ ਥਾ, ਪੇ ਆਪੂ ਚੀਏ ਤਾਂ ਮੰਨਿਆ ਪਈ, ਆਪਣੀਆਂ ਅੱਖੀਂ ਦੇਖਿਆ, ਕੰਨੇ ਸੁਣਾ ਪਰ ਵਿਸ਼ਵਾਸ ਕਰੀਦਾ, ਪਰ ਕਈ ਵਾਰੀ ਬਾਹਰ ਲੈ ਜੇ ਗਲਾਂਦੇ ਨਾ, ਤੀਹਾ ਗੱਲਾਂ ਪਰ ਵੀ ਧਿਆਨ ਦੇਣਾ ਥੋੜਾ ਜਿਹਾ।
2: ਹੁਣ ਤਾਂ ਮੈਨੂੰ ਵੀ ਸਮਝ ਆ ਗਈ, ਅਸੀਂ ਪਿਆਰ ਪਿਆਰ 'ਚ ਨਾ ਅਸੀਂ ਸੋਚਦੇ ਸਾਡੇ ਬੱਚੇ ਠੀਕ ਹੀ ਹੈ, ਪਰ ਕਈ ਵਾਰੀ ਗਲਤ ਵੀ ਹੋ ਜਾਂਦਾ।
3: ਅੰਮਾ ਜੀ, ਦਾਦੀ, ਦਾਦਾ ਜੀ, ਹੁਣ ਨੀ ਕਰਗਾ ਨਾ, ਮੈਂ ਗਲਤ ਸੰਗਤੀ 'ਚ ਪੜ੍ਹੀ ਆ ਤਾਂ ਉੱਥੇ ਨਾ, ਮੈਂ ਹੁਣ ਨਹੀਂ ਕਰਗਾ, ਮੈਂ 50 ਰੁਪਏ ਵੀ ਨਹੀਂ ਚਾਹੀਦੇ, ਮੈਨੂੰ ਪੜ੍ਹਗਾ ਮੈਂ ਉਹ ਪਾਸ ਵੀ ਹੋਈ ਨੇ, ਦੱਸਗਾ ਤੂੰ ਜੋ।
0: ਸ਼ਾਂਤੀ ਜੀ, ਮੈਨੂੰ ਲੱਗਾ ਤਾਂ ਹੁਣ ਇਹਨੇ ਖਾਧੀ ਸੇ ਕਸਮ, ਹੁਣ ਖਾਧੀ।
1: ਤੂੰ ਹਾਂ ਵੀ ਬੋਬਾ ਧਿਆਨ ਰੱਖਣਾ, ਇਸ ਪਰ ਨਜ਼ਰ ਰੱਖਣੀ, ਕਹਿੰਦੇ ਪਿਆਰਾਂ ਨੇ ਸਮਝਾਉਣਾ।
0: ਹਾਂ ਸਮਝੀ ਗਿਆ ਚਿੰਟੂ?
3: ਸਮਝੀ ਗਿਆ ਦਾਦਾ ਜੀ।

ਦਿਲਾਂ ਦੇ ਮੀਤ ਪਹਾੜੀ ਗੀਤ ਕਾਰਜਕ੍ਰਮ ਸੁਣਨੇ ਵਾਲੇ ਸਾਰੇ ਸ਼ਰੋਤਾਓਂ ਜੋ ਆਹਾਂ ਦਾ ਪਿਆਰ ਭਰਾ ਨਮਸਕਾਰ, ਰਾਮ ਰਾਮ। ਹਾਜ਼ਰ ਹੈ ਨਹਾਂ ਕਾਰਜਕ੍ਰਮ 'ਚ ਕੁਛ ਲੋਕ ਗੀਤ ਲਈ ਕਰੀ ਨੇ, ਕਨੇ ਸੌ ਕੇ ਆਹਾਂ ਕਰਨੀਆਂ ਦਿਲੇ ਦੀਆਂ ਗੱਲਾਂ ਵੀ। ਤਾਂ ਆਈਏ ਕਰਦੇ ਹਨ ਕਾਰਜਕ੍ਰਮ ਦੀ ਸ਼ੁਰੂਆਤ, ਸੁਣਦੇ ਹਨ ਇਹ ਲੋਕ ਗੀਤ।

ਇਹਨਾਂ ਲੋਕ ਗੀਤਾਂ 'ਚ ਇੱਕ ਮਿਠਾਸ ਹੈ ਜਿਸ 'ਚ ਆਪਣਾਪਨ ਹੈ, ਸਾਦਗੀ ਹੈ, ਕਨੇ ਉਹਨਾਂ ਰਿਸ਼ਤਿਆਂ ਦੀ ਗਰਮਾਹਟ ਹੈ ਜਿਹੜੀ ਜੇ ਦਿਲਾਂ ਜੋੜਨੇ ਦਾ ਕੰਮ ਕਰਦੀ।

ਇਹ ਲੋਕ ਗੀਤ ਆਪਣੇ ਸੌਗੀ ਇੱਕ ਕਹਾਣੀ ਲੈ ਕੇ ਆਉਂਦੇ, ਪਿਆਰੇ ਦੀ, ਸੰਸਕ੍ਰਿਤੀ ਦੀ, ਕਨੇ ਦਿਲਿਆਂ ਦੇ ਅਨਮੋਲ ਰਿਸ਼ਤੇ ਦੀ। ਕਨੇ ਇਹ ਕਹਾਣੀਆਂ ਬੀਤੀਆਂ ਯਾਦਾਂ ਛੂਈ ਕਰੀ ਦਿਲੇ ਚ ਨੂੰ ਤਾਜ਼ਗੀ ਬਰਿੰਦੀਆਂ।